0: ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਦੇ ਨਾਲ ਸੁਣ ਰਹੇ ਤੇ ਆਪ ਯੇ ਪੰਜਾਬੀ ਗਾਣਾ ਆਈਏ ਚਲਤੇ ਹੈ ਨੈਕਸਟ ਕਾਲਰ ਕੀ ਤਰਫ ਫਨੀਸ਼ਾ ਰੇਡੀਓ ਆਪ ਔਨ ਏਅਰ ਹੈ ਆਪਕਾ ਨਾਮ ਹੈਲੋ ਫਨੀਸ਼ਾ ਰੇਡੀਓ ਆਪ ਔਨ ਏਅਰ ਹੈ ਆਪਕਾ ਨਾਮ ਹੈਲੋ ਪਲੀਜ਼ ਸਪੀਕ ਅਪ
1: ਯਾ ਹਾਈ ਮਾਈ ਨੇਮ ਇਜ਼ ਅਮਿਤ
0: ਜੀ ਅਮਿਤ ਬੋਲੀਏ ਕੌਨ ਸੀ ਲੈਂਗੁਏਜ ਕਾ ਗਾਣਾ ਰਿਕੁਐਸਟ ਕਰੇਂਗੇ
1: ਆਈ ਵੁੱਡ ਲਾਈਕ ਟੂ ਰਿਕੁਐਸਟ ਪੰਜਾਬੀ
0: Punjabi, all right, that's going to be our second Punjabi song today. Bataiye, kya naam hai aapke gaane ka?
1: Sinder Sartaaj from Dhurandhar movie.
0: Dhurandhar movie ka kaun sa, kya naam bataya gaane ka aapne?
1: Singer name is Sinder Sartaaj.
0: Satinder Sartaaj, okay. I didn't know ki unka bhi koi gaana tha is film mein. Tha?
1: Yeah.
0: Kaun sa tha?
1: In Dhurandhar, Dhurandhar 2.
0: धुरंधर टू में ओके ओके ठीक है गॉट इट हाँ क्योंकि टू के ना मैंने सारे गाने नहीं एक्चुअली सुने सो आई डिड नॉट नो दैट आई वुड बी हैप्पी टू प्ले दैट अच्छा लाइक अ लव सॉन्ग टाइप ओके इज इट द सानू सरिया विसर
1: सरिया
0: विसर ओके ठीक है आई विल प्ले दैट और आप कहाँ से कॉल कर रहे हैं हमें
1: मैकिनी
0: थैंक यू फॉर योर कॉल एंजॉय योर पंजाबी सॉन्ग